ਇਹ ਰਿਆਸਤਾਂ ਜਿਹੜਾ ਕਿ ਬੁਸ਼ਹਿਰ, ਕੈਂਥਲ, ਸਿਰਮੌਰ, ਬਿਲਾਸਪੁਰ ਰੇ ਬਖਤੋਰੇ ਪੁਰਾਣੇ ਕਾਗਜ਼ਾਤ, ਸਨਦ, ਟਾਂਕਰੀ ਲਿਪੀ ਦੇ ਲਿਖੇ ਰੇ ਦਸਤਾਵੇਜ਼ ਔਰ ਪਹਾੜੀ ਸੰਸਕ੍ਰਿਤੀ ਤੋਂ ਜੁੜੇ ਦੇ ਕਈ ਜ਼ਰੂਰੀ ਰਿਕਾਰਡ ਸੇਜੀ ਕੀ ਰਾਖੇ ਰਾਖੇ ਜੋ ਆ ਸਾਰੀ ਪਹਾੜਾਰੀ ਜੋ ਐਸੇ ਸ਼ਾਨ ਆਏ। ਅੱਜ ਔਰ ਵਕਤ ਵਿਗਿਆਨ ਔਰ ਤਕਨੀਕ ਰਾਏ ਇਹਤੇ ਦੌਰੋ ਦੇ ਅਭਿਲੇਖਾਗਾਰ ਰੇ ਸਾਹਮਣੇ ਨਵੀਂ ਚੁਣੌਤੀਆਂ ਔਰ ਮੌਕੇ ਦੋਨੋਂ ਆਏ। ਅੱਜ ਦੁਨੀਆ ਭਰੋ ਦੇ ਪੁਰਾਣੀ ਕਾਗਜ਼ੀ ਫਾਈਲਾਂ ਜੋ ਕਿ ਸਕੈਨ ਕਰੀ ਕਿ ਕੰਪਿਊਟਰੋ ਦੇ ਡਿਜੀਟਲ ਰੂਪੋ ਦੇ ਸੁਰੱਖਿਅਤ ਕਰੀ ਜਾਏ ਕਰੋ ਆ। ਇਹ ਤਾਂ ਥੇ ਇਹ ਫਾਇਦਾ ਹੋ ਆਪੇ ਮੂਲ ਕਾਗਜ਼ਾਂ ਕੇ ਬਾਰ ਬਾਰ ਹੱਥ ਲਗਾਉਣੇ ਥੇ ਖਰਾਬ ਨਹੀਂ ਹੋਣੇ ਸੀ ਔਰ ਦੁਨੀਆ

ਨੱਬੇ ਸਾਲ ਦਾ ਰੇਡੀਓ ਦਾ ਸਫ਼ਰ ਹਮੇਸ਼ਾ ਰਿਹਾ ਸ਼ਾਨਦਾਰ, ਕਨੇ ਚੱਲਿਆ ਸਦਾ ਬਹਾਰ। ਕੰਗੜੀ ਕਾਰਿਕ੍ਰਮ 'ਚ ਕਬੂਲ ਕਰਾ ਵੰਦਨਾ ਰਾਣਾ ਦਾ ਨਮਸਕਾਰ। ਜੀ ਹਾਂ ਸ਼੍ਰੋਤਿਓ, ਰੇਡੀਓ ਦੇ 90 ਸਾਲ ਦਾ ਜਸ਼ਨ ਅਸਾਂ ਮਨਾਉਂਦੇ ਹਨ। ਕਨੇ ਇਸ ਦਾ ਸਫ਼ਰ ਇਤਨਾ ਸ਼ਾਨਦਾਰ ਰਿਹਾ ਕਿ ਅੱਜ ਵੀ ਇਹ ਸਫ਼ਰ ਰੇਡੀਓ ਦਾ ਉਸੇ ਸ਼ਾਨਦਾਰ ਤਰੀਕੇ ਨੇ ਚੱਲਿਆ ਹੈ। ਕਿਤਨੇ ਸਾਵਨ ਆਏ ਗਏ ਪਰ ਰੇਡੀਓ ਹਮੇਸ਼ਾ ਸਦਾ ਬਹਾਰ ਰਿਹਾ। ਇੱਥੋਂ ਦੀ ਲੋਕ ਸੰਸਕ੍ਰਿਤੀਆਂ, ਲੋਕ ਗੀਤਾਂ ਦੇ ਰੰਗ ਹਰ ਰੋਜ਼ ਬਿਖਰੇ, ਹਰ ਵਾਰ ਨਿਖਰੇ। ਕਨੇ ਰੇਡੀਓ ਦੀ ਚਮਕ ਅੱਜ ਵੀ ਬਰਕਰਾਰ ਹੈ। ਰੇਡੀਓ ਕਨੇ ਜੁੜੀਆਂ ਯਾਦਾਂ ਅੱਜ ਵੀ ਪਹਿਲਕੇ ਲੋਕਾਂ ਦੀ ਅੱਖਾਂ 'ਚ ਸੁਨਹਿਰੀਆਂ ਯਾਦਾਂ ਤੈਰਦੀਆਂ ਹਨ। ਰੇਡੀਓ 'ਚ ਪਹਿਲਾ ਕਾਰਿਕ੍ਰਮ, ਪਹਿਲਾ ਲੋਕ ਗੀਤ, ਪਹਿਲੀ ਵਾਰਤਾ ਜ਼ਿੰਦਗੀ ਦੇ ਸਫ਼ਰ 'ਚੋਂ ਸਦਾ ਬਹਾਰ ਕਰਦਾ ਰਿਹਾ, ਕਨੇ ਯਾਦਾਂ 'ਚੋਂ ਤਰੋ ਤਾਜ਼ਾ ਕਰਦਾ ਰਿਹਾ। ਇਤਨੇ ਸਾਰੇ ਪ੍ਰਚਾਰ ਪ੍ਰਸਾਰਣ ਦੇ ਮਾਧਿਅਮ ਹੁੰਦੇ ਹੋਏ ਵੀ ਰੇਡੀਓ ਦੀ ਜਗ੍ਹਾ ਕੋਈ ਨਹੀਂ ਲੈ ਸਕਿਆ। ਰੇਡੀਓ ਪਰ ਸ਼ਰੋਤਿਆਂ ਦਾ ਵਿਸ਼ਵਾਸ ਬਣਿਆ ਹੈ, ਰੇਡੀਓ ਕਨੇ ਪਿਆਰ ਬਣਿਆ ਹੈ। ਹੁਣ ਤਾਂ ਰੇਡੀਓ ਮੋਬਾਈਲ ਦੇ ਜ਼ਰੀਏ ਹਰ ਵੇਲੇ ਅਸਾਂ ਦੇ ਸੌਗੀ ਸੌਗੀ ਰਹਿੰਦਾ, ਹਰ ਪਲ ਅਸਾਂ ਦਾ ਮਨੋਰੰਜਨ ਕਰਦਾ, ਅਸਾਂ ਦੀ ਜਿੰਦੜੀ ਦੇ ਸਫ਼ਰ 'ਚੋਂ ਹੋਰ ਰੰਗੀਰ ਮਧੁਰ ਬਣਾਉਂਦਾ। ਜਾਣਕਾਰੀਆਂ, ਮਨੋਰੰਜਨ, ਸ਼ਿਕਸ਼ਾ ਦੇ ਕਈ ਕਈ ਜਾਣਕਾਰੀਆਂ ਅਸਾਂ ਜੋ ਦਿੰਦਾ, ਕਨੇ ਹਰ ਰੋਜ਼ ਨਿਆਪਨ ਲਿਆਉਂਦਾ, ਅਸਾਂ ਦੀ ਜ਼ਿੰਦਗੀ 'ਚ ਨਿੱਤ ਨੋਏ ਸੋਹਣੇ ਰੰਗ ਭਰਦਾ। ਰੇਡੀਓ ਲੋਕ ਗੀਤਾਂ ਦੇ ਜ਼ਰੀਏ ਇਸ ਕਾਰਿਕ੍ਰਮ 'ਚੋਂ ਸਦਾ ਬਹਾਰ ਬਣਾਉਂਦਾ, ਸੁੰਦਰ ਬਣਾਉਂਦਾ। ਕਨੇ ਲੋਕ ਗੀਤਾਂ ਦਾ ਜਿਹੜਾ ਜੀ ਲੋਕਾਂ ਦਾ ਰੁਝਾਨ ਹੈ, ਸੈ ਇਸ ਰੇਡੀਓ ਦੀ ਵਜ੍ਹਾ ਕਨੇ ਹੀ ਜੁੜਿਆ ਹੈ ਕਿ ਲੋਕ ਗੀਤ ਇੱਥੋਂ ਸੰਜੋਏ ਜਾਂਦੇ ਹਨ, ਕਨੇ ਇੱਥੋਂ ਇਹਨਾਂ ਦੀ ਜਿਹੜੀ ਹਿਫਾਜ਼ਤ ਸੈ ਕੀਤੀ ਜਾਂਦੀ, ਕਨੇ ਲੋਕ ਗੀਤ ਜਿਹੜੇ ਨੇ ਸੈ ਰੇਡੀਓ ਦੇ ਮਾਧਿਅਮ ਕਨੇ ਦੂਰ ਦੂਰ ਤੱਕ ਸੁਣੇ ਜਾਂਦੇ ਹਨ। ਇਹ ਰੇਡੀਓ ਦੀ ਖਾਸੀਅਤ ਹੈ। ਨਾ ਇਹ ਕਿਸੇ ਦਾ ਸਮੇਂ ਗੁਆਉਂਦਾ, ਨਾ ਕਿਸੇ ਦੇ ਕੰਮ ਕਾਰ 'ਚ ਰੋਕਦਾ, ਬਸ ਕੰਨੇ ਕੰਨੇ ਚੱਲਿਆ ਰਹਿੰਦਾ, ਚੁੱਪਚਾਪ ਅਸਾਂ ਦਾ ਮਨੋਰੰਜਨ ਕਰਦਾ ਲੋਕ ਗੀਤਾਂ ਦੇ ਜ਼ਰੀਏ।

ਚਹਿਲ ਨਜ਼ਾਰਾ ਹਿਮਾਚਲੇ ਦਾ। ਜੀ ਹਾਂ ਸ਼ਰੋਤਿਓ, ਹਿਮਾਚਲ ਦੇ ਨਜ਼ਾਰਿਆਂ ਜੋ ਦਿਖਣੇ ਦੂਰੇ ਦੂਰੇ ਅਤੇ ਇੱਥੋਂ ਸੈਲਾਨੀ ਉਹਾਂ ਦੇ ਕਨੇ ਇੱਥੋਂ ਦੇ ਖੂਬਸੂਰਤ ਨਜ਼ਾਰਿਆਂ ਜੋ ਆਪਣੀ ਅੱਖਾਂ 'ਚ ਭਰੀ ਕੇ ਲੈ ਜਾਂਦੇ ਹਨ, ਸੈਲਫੀਆਂ ਲਿਆਉਂਦੇ ਹਨ, ਆਪਣੀ ਯਾਦਾਂ ਜੋ ਸੰਜੋਆਉਂਦੇ ਹਨ, ਇੱਥੋਂ ਦੇਵੀ ਦੇਵਤਿਆਂ ਦੇ ਮੰਦਰਾਂ 'ਚ ਜਾ ਕੇ ਸ਼ਕਤੀਆਂ ਦਾ ਦਰਸ਼ਨ ਕਰਾਉਂਦੇ, ਕਨੇ ਮੰਗੀਆਂ ਮੁਰਾਦਾਂ ਪਾਉਂਦੇ ਹਨ, ਇੱਥੋਂ ਦੇ ਮੇਲਿਆਂ 'ਚੋਂ ਦਿਖਾਉਂਦੇ, ਅਸਾਂ ਦੀ ਹਿਮਾਚਲ ਦੀ ਸੋਹਣੀ ਸੰਸਕ੍ਰਿਤੀ ਜੋ ਦਿਖਾਉਂਦੇ ਹਨ। ਕਨੇ ਇਹ ਤੁਸਾਂ ਇਸ ਲੋਕ ਗੀਤ ਵਿੱਚ ਸੁਣਿਆ, ਕਨੇ ਜਿਸ ਜੋ ਗਾਉਂਦੇ ਥੇ ਸਾਜਨ ਸਿਕੰਦਰ। ਸ਼ੋਤਿਓ, ਜਨਗਣਨਾ 2027 ਦੀ ਸੂਚਨਾ ਹੈ। ਜਨਗਣਨਾ 2027 ਦੇ ਪਹਿਲੇ ਚਰਨ ਦਾ ਆਯੋਜਨ ਹਿਮਾਚਲ ਪ੍ਰਦੇਸ਼ 'ਚ ਤੈਅ ਤਰੀਕਾਂ ਦੇ ਮੁਤਾਬਕ 16 ਜੂਨ 2026 ਅਤੇ 15 ਜੁਲਾਈ 2026 ਤੱਕ ਕੀਤਾ ਜਾਵੇਗਾ। ਇਸ ਦੇ ਠੀਕ 15 ਦਿਨ ਪਹਿਲੇ, ਯਾਨੀ ਕਿ 1 ਜੂਨ 2026 ਅਤੇ 15 ਜੂਨ 2026 ਤੱਕ ਸਵੈਗਣਨਾ ਦਾ ਵਿਕਲਪ ਵੀ ਸਾਰੇ ਹਿਮਾਚਲ ਵਾਸੀਆਂ 'ਚੋਂ ਉਪਲਬਧ ਰਹੇਗਾ। ਜਨਗਣਨਾ 2027 ਦਾ ਕੰਮ ਡਿਜੀਟਲ ਜ਼ਰੀਏ 'ਤੇ ਕੀਤਾ ਜਾਵੇਗਾ, ਜਿਸ ਦੇ ਤਹਿਤ ਪ੍ਰਵੇਸ਼ਕ ਮੋਬਾਈਲ ਡਿਵਾਈਸ ਕਨੇ ਨਿਰਧਾਰਿਤ ਐਪਲੀਕੇਸ਼ਨ ਦੇ ਜ਼ਰੀਏ 'ਤੇ ਸੂਚਨਾ ਇਕੱਠੀ ਕਰਕੇ ਪਹਿਲੇ ਚਰਨ 'ਚ ਮਕਾਨਾਂ ਦੀ ਸਥਿਤੀ, ਟਬਰੇ ਜੋ ਮਿਲੀਆਂ ਸਹੂਲਤਾਂ, ਕਨੇ ਸੰਪੱਤੀ ਵਿਓਰਾ ਦੇ ਕੁੱਲ 33 ਸਵਾਲ ਪੁੱਛੇ ਜਾਣਗੇ। ਜਨਗਣਨਾ ਅਧਿਨਿਯਮ 1948 ਦੇ ਤਹਿਤ ਜਨਗਣਨਾ 'ਚ ਦਿੱਤੀ ਗਈ ਸਾਰੀ ਜਾਣਕਾਰੀ ਗੋਪਨੀਏ ਹੁੰਦੀ, ਕਨੇ ਇਸ ਦਾ ਇਸਤੇਮਾਲ ਸਿਰਫ ਨਿਰਮਾਣ ਕਨੇ ਅਨੁਸੰਧਾਨ ਕੰਮਾਂ ਵਾਸਤੇ ਕੀਤਾ ਜਾਂਦਾ ਹੈ। ਤਾਂ ਇਹ ਜਨਗਣਨਾ 2027 ਦੀ ਸੂਚਨਾ ਦਿੱਤੀ ਤੁਸਾਂ, ਜੋ ਕਨੇ ਹੁਣ ਗੱਲ ਕਰਦੇ ਦੁੱਧ ਉਤਪਾਦਨ 'ਚ ਰੁਜ਼ਗਾਰ ਦੀ ਕਿਆ ਸੰਭਾਵਨਾ ਹਨ। ਦਿਖਾ ਦੁੱਧ ਦਾ ਰੁਜ਼ਗਾਰ ਭਾਰਤ ਦੇ ਸਭ ਤੋਂ ਖਾਸ ਕ੍ਰਿਸ਼ੀ ਕਾਰੋਬਾਰ 'ਚ ਇੱਕ ਹੈ। ਦੁੱਧ ਕਨੇ ਦੁੱਧ ਦੀਆਂ ਬਣੀਆਂ ਜਿਹੜੀ ਚੀਜ਼ਾਂ ਦੀ ਮੰਗ ਹੈ, ਇਸਦੀ ਵਜ੍ਹਾ 'ਤੇ ਇਸ ਖੇਤਰ 'ਚ ਰੁਜ਼ਗਾਰ ਦੇ ਕਈ ਮੌਕੇ ਮਿਲਦੇ ਹਨ। ਗ੍ਰਾਂ ਕਨੇ ਸ਼ਹਿਰੀ ਦੋਨੋਂ ਖੇਤਰਾਂ 'ਚ ਡੇਅਰੀ ਉਦਯੋਗ ਲੋਕਾਂ 'ਚੋਂ ਸਿੱਧੇ ਕਨੇ ਅਸਿੱਧੇ ਰੁਜ਼ਗਾਰ ਦਿੰਦਾ ਹੈ। ਪਸ਼ੂਆਂ ਦਾ ਪਾਲਣ ਕਨੇ ਦੁੱਧ ਉਤਪਾਦਨ ਕਰਕੇ ਸਵੈ ਰੁਜ਼ਗਾਰ ਹਾਸਲ ਕੀਤਾ ਜਾ ਸਕਦਾ ਹੈ। ਛੋਟੇ ਮਝੋਲੇ ਕਨੇ ਵੱਡੇ ਡੇਅਰੀ ਫਾਰਮ ਲਗਾ ਕੇ ਆਪਣੀ ਆਮਦਨ ਵਧਾਈ ਸਕਦੇ ਹਨ। ਕਨੇ ਪਸ਼ੂਆਂ ਦੀ ਦੇਖਭਾਲ, ਚਾਰਾ ਕਨੇ ਦੁੱਧ ਉਤਪਾਦਨ ਕਨੇ ਜੁੜੇ ਕੰਮਾਂ 'ਚ ਰੁਜ਼ਗਾਰ ਮਿਲਦਾ ਹੈ। ਗਰਾਂ 'ਤੇ ਦੁੱਧ ਇਕੱਠਾ ਕਰਨ ਵਾਲੇ ਕੇਂਦਰਾਂ 'ਚ ਰੁਜ਼ਗਾਰ ਦੇ ਮੌਕੇ ਮਿਲਦੇ ਹਨ। ਦੁੱਧ ਦੀ ਗੁਣਵੱਤਾ ਜਾਂਚ ਕਨੇ ਪਰਿਵਹਨ ਕੰਮਾਂ ਵਾਸਤੇ ਵੀ ਕਾਮਗਾਰਾਂ ਦੀ ਜ਼ਰੂਰਤ ਹੁੰਦੀ ਹੈ, ਕਿ ਜਿਹੜੇ ਜੀ ਦੁੱਧ ਜੋ ਦੂਜੀਆਂ ਜਗ੍ਹਾ ਪੁਜਾਨ, ਕਨੇ ਲੋਕਾਂ 'ਚੋਂ ਦੇਣ, ਕਨੇ ਜਿਹੜੀਆਂ ਜੀ ਆਉਣੇ ਜਾਣੇ ਦਾ ਜਿਹੜਾ ਜੀ ਕੰਮ ਹੈ, ਸੈ ਵੀ ਕੰਮਗਾਰਾਂ ਦੇ ਜ਼ਰੀਏ ਹੀ ਦੁੱਧ ਦਾ ਕੀਤਾ ਜਾ ਸਕਦਾ ਹੈ। ਅਤੇ ਇਸ 'ਤੇ ਕਿਆ ਹੈ, ਲੋਕਾਂ 'ਚੋਂ ਰੁਜ਼ਗਾਰ ਵੀ ਮਿਲਦਾ ਹੈ। ਜਿਹੜੇ ਜੀ ਕਈ ਦੁੱਧ ਵਾਲੇ ਹੁੰਦੇ, ਸੈ ਦੁੱਧ ਵੇਚੀ ਕੇ ਆਪਣਾ ਰੁਜ਼ਗਾਰ ਵੀ ਕਰਦੇ ਹਨ। ਦੁੱਧ 'ਚੋਂ ਅਲੱਗ ਅਲੱਗ ਤਰੀਕਿਆਂ 'ਚ ਬਦਲਾਵ ਕਰਨ ਵਾਲੇ ਇਕਾਈਆਂ 'ਚ ਰੁਜ਼ਗਾਰ ਮਿਲਦਾ ਹੈ। ਦਹੀਂ, ਪਨੀਰ, ਮੱਖਣ, ਘਿਓ, ਆਈਸਕ੍ਰੀਮ, ਦੁੱਧ ਪਾਊਡਰ, ਇਹ ਸਾਰੀਆਂ ਚੀਜ਼ਾਂ ਦੁੱਧ ਨੇ ਬਣਦੀਆਂ ਹਨ। ਕਨੇ ਇਸ ਵੇਚਣੇ ਤਾਈਂ ਵੀ ਦਿਖਾ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਕਾਮਗਾਰਾਂ ਦੀ ਜ਼ਰੂਰਤ ਹੁੰਦੀ ਹੈ। ਕਨੇ ਕਈ ਦੁੱਧ, ਪਨੀਰ, ਮੱਖਣ, ਘਿਓ, ਆਈਸਕ੍ਰੀਮ ਵੇਚੀ ਕੇ ਵੀ ਦਿਖਾ ਆਪਣਾ ਵਪਾਰ ਕਰਾਉਂਦੇ ਹਨ, ਆਪਣਾ ਕਾਰੋਬਾਰ ਵਧਾਉਂਦੇ ਹਨ, ਕਨੇ ਰੁਜ਼ਗਾਰ ਲਿਆਉਂਦੇ ਹਨ। ਫਿਰ ਇਹਨਾਂ ਚੀਜ਼ਾਂ ਦੀ ਜਿਹੜੀ ਪੈਕਿੰਗ ਹੈ, ਫਿਰ ਗੁਣਵੱਤਾ ਪਰ ਧਿਆਨ ਦੇਣਾ ਹੈ, ਕਨੇ ਇਸ 'ਚੋਂ ਬਾਹਰ ਕਿੰਨਾ ਭੇਜਣਾ ਹੈ, ਇਹ ਸਾਰੀਆਂ ਚੀਜ਼ਾਂ ਵੀ ਇਸ ਵਿੱਚ ਆਉਂਦੀਆਂ ਹਨ। ਕਨੇ ਬਾਹਰ ਭੇਜਣ ਦੇ ਜਿਹੜੇ ਲੋਕਾਂ 'ਚੋਂ ਰੁਜ਼ਗਾਰ ਮਿਲਦਾ ਹੈ, ਕਿ ਕੁਛ ਜੋ ਲਗਾਈ ਤਾਂ ਇਸ 'ਚ, ਕਨੇ ਉਸ ਦਿਹਾੜੀ ਵਗੈਰਾ ਵੀ ਦਿੰਦੇ ਹਨ, ਕਨੇ ਤਨਖਾਹ ਵੀ ਦਿੰਦੇ ਹਨ। ਇਸ ਕੰਮ ਕਰਕੇ ਜਿਹੜੇ ਬੱਚੇ ਹਨ ਜਾਂ ਫਿਰ ਜਿਹਨਾਂ 'ਚ ਕੰਮੇ ਦੀ ਜ਼ਰੂਰਤ ਹੁੰਦੀ ਹੈ, ਸੈ ਇਸ ਰੁਜ਼ਗਾਰ ਲੈ ਕੇ ਆਮਦਨ ਕਮਾਈ ਸਕਦੇ ਹਨ। ਕਨੇ ਦੇਖਾ ਕਈ ਲੋਕ ਇਸ ਕੰਮ ਕਰਕੇ ਆਪਣਾ ਗੁਜ਼ਰ ਬਸਰ ਬੜਾ ਛਾਲ ਕਰਾਉਂਦੇ ਹਨ, ਕਨੇ ਠੀਕ ਢੰਗ ਨੇ ਕਰਾਉਂਦੇ ਹਨ। ਤਕਨੀਕੀ ਕਨੇ ਮਾਹਿਰ ਮਾਣੂਆਂ ਦੀ ਸੇਵਾ ਵੀ ਚਾਹੁੰਦੀ ਹੈ, ਜਿਵੇਂ ਕਿ ਪਸ਼ੂ ਡਾਕਟਰ ਹੁੰਦੇ, ਡੇਅਰੀ ਤਕਨੀਸ਼ੀਅਨ ਹੁੰਦੇ, ਪਸ਼ੂ ਪੋਸ਼ਣ ਵਿਸ਼ੇਸ਼ੱਕ, ਫਿਰੀ ਗੁਣਵੱਤਾ ਨਿਯੰਤਰਣ ਅਧਿਕਾਰੀ, ਡੇਅਰੀ ਇੰਜੀਨੀਅਰ, ਇਹ ਸਾਰੀਆਂ ਸੇਵਾ ਹਨ।

ਇਸ ਖੇਤਰ 'ਚ ਜਿਨ੍ਹਾਂ 'ਚ ਆਪਣਾ ਨਾਮ ਦਾਮ ਕਮਾਈ ਸਕਦੇ ਹਨ। ਕਨੇ ਇਹਨਾਂ ਅਹੁਦਿਆਂ ਪਰ ਟ੍ਰੇਨਿੰਗ ਨੌਜਵਾਨਾਂ ਦੀ ਮੰਗ ਵਧਦੀ ਹੈ, ਜਿਹੜੀ ਟ੍ਰੇਨਿੰਗ ਨੌਜਵਾਨਾਂ ਦੀ ਮੰਗ ਜਿਹੜੀ ਅਸੀਂ ਵਧਦੀ ਹੈ। ਦੁੱਧ ਵੇਚਣੇ ਕਨੇ ਦੁੱਧ ਅਤੇ ਬਣੀਆਂ ਚੀਜ਼ਾਂ ਵਾਸਤੇ ਵਿਕਰੀ ਤਾਂ ਹੀ ਰੁਜ਼ਗਾਰ ਮਿਲਦੇ ਹਨ। ਡੇਅਰੀ ਕੰਪਨੀਆਂ 'ਚ ਸੈਲਸ ਪ੍ਰਤੀਨਿਧੀ, ਵਿਪਣਨ ਅਧਿਕਾਰੀ ਕਨੇ ਵਿਤਰਨ ਪ੍ਰਬੰਧਕ ਦੇ ਅਹੁਦੇ ਮੁਹੱਈਆ ਹੁੰਦੇ ਹਨ। ਇਸ ਆਪਣਾ ਰੁਜ਼ਗਾਰ ਤੁਸੀਂ ਕਿੰਨਾ ਲੈ ਸਕਦੇ ਹਨ ਕਿ ਜਿਵੇਂ ਕਿ ਡੇਅਰੀ ਫਾਰਮ ਖੋਲ੍ਹਣਾ, ਦੁੱਧ ਉਤਪਾਦਨ ਨਿਰਮਾਣ ਇਕਾਈ ਲਗਾਉਣਾ, ਦੁੱਧ ਇਕੱਠਾ ਕਰਨ ਵਾਸਤੇ ਕੇਂਦਰ ਚਲਾਉਣਾ, ਪਸ਼ੂ ਆਹਾਰ ਕਨੇ ਡੇਅਰੀ ਉਪਕਰਨਾਂ ਦਾ ਵਿਵਸਾਏ ਸ਼ੁਰੂ ਕਰਨਾ, ਦੁੱਧ ਪੈਦਾਵਾਰ 'ਚ ਰੁਜ਼ਗਾਰ ਕਨੇ ਆਪਣਾ ਰੁਜ਼ਗਾਰ ਯਾਨੀ ਕਿ ਸਵੈ ਰੁਜ਼ਗਾਰ ਦੋਨਾਂ ਦੀ ਜਿਹੜੀ ਨਜ਼ਰ 'ਤੇ ਕਾਫੀ ਫਾਇਦੇਮੰਦ ਵਾਲਾ ਖੇਤਰ ਹੈ। ਕਨੇ ਨੋਈ ਤਕਨੀਕ, ਸਰਕਾਰੀ ਯੋਜਨਾ ਕਨੇ ਦੁੱਧੇ ਨੇ ਬਣੀਆਂ ਚੀਜ਼ਾਂ ਦੀ ਵਧਦੀ ਮੰਗ ਦੀ ਵਜ੍ਹਾ 'ਤੇ ਇਸ ਖੇਤਰ 'ਚ ਭਵਿਸ਼ 'ਚ ਵੀ ਰੁਜ਼ਗਾਰ ਦੀ ਸੰਭਾਵਨਾ ਉਜਵਲ ਬਣੀਆਂ ਰਹਿੰਦੀਆਂ। ਇਹ ਪੇਸ਼ਾ ਗ੍ਰਾਮੀਣ ਵਿਕਾਸ, ਆਮਦਨ ਬੜੋਤਰੀ ਕਨੇ ਆਰਥਿਕ ਸਸ਼ਕਤੀਕਰਨ 'ਚ ਖਾਸ ਯੋਗਦਾਨ ਦਿੰਦਾ ਹੈ। ਤਦਿਖਾ ਗ੍ਰਾਂ 'ਚ ਵੀ ਲੋਕਾਂ ਪਸ਼ੂ ਪਾਲਿਓ ਹਨ, ਗਾਈ ਮੈਸੀ ਪਾਲੀਆਂ ਹਨ, ਕਨੇ ਤਿਸ 'ਤੇ ਦੁੱਧ ਜਿਹੜਾ ਸੈ ਲੋਕ ਵੇਚਦੇ ਹਨ, ਕਨੇ ਘਿਓ ਵੀ ਵੇਚਦੇ। ਬੜਾ ਮਹਿੰਗਾ ਘਿਓ ਹੈ ਜਿਹੜਾ ਜੀ, ਗਾਈ ਮੈਸੀ ਦਾ ਘਿਓ ਹੈ, ਬੜਾ ਮਹਿੰਗਾ ਮਿਲਦਾ। ਕਨੇ ਲੋਕ ਲੈਂਦੇ ਹਨ ਬਈ, ਇਸ ਰੁਜ਼ਗਾਰ ਅਸਲੀ ਕਿੱਥੋਂ ਮਿਲਦਾ? ਤਾਂ ਲੋਕ ਖਰੀਦੀ ਨੇ ਲੈਂਦੇ, ਕਨੇ ਜਿਸ 'ਤੇ ਖਰੀਦਦੇ ਉਸਦੀ ਵੀ ਆਮਦਨ ਵੱਧਦੀ, ਕਨੇ ਜਿਹੜੇ ਜੀ ਲੈਂਦੇ ਤਿੰਨਾਂ 'ਚੋਂ ਵੀ ਅਸਲੀ ਖਾਣੇ 'ਚੋਂ ਮਿਲਦਾ ਹੈ। ਕਨੇ ਦੁੱਧ ਵੀ ਲੋਕ ਵੇਚਦੇ, ਕਨੇ ਮੱਖਣੇ 'ਤੇ ਘਿਓ ਨਿਕਾਲਦੇ। ਫਿਰ ਹੋਰ ਚੀਜ਼ਾਂ ਜਿਹੜੀਆਂ ਅਸਾਂ ਤੁਸਾਂ ਜੋ ਦੱਸੀਆਂ ਹਨ, ਪਨੀਰ ਵਗੈਰਾ, ਕਨੇ ਆਈਸਕ੍ਰੀਮ ਦੀ ਦੁਕਾਨ ਖੋਲ੍ਹਦੇ ਹਨ, ਤਾਂ ਅੱਜ ਕੱਲ੍ਹ ਗਰਮੀਆਂ 'ਚ ਤਾਂ ਦੇਖਾ ਆਈਸਕ੍ਰੀਮ ਖਾਣੇ ਹੋ, ਹਰ ਬੱਚਾ ਹਰ ਕੋਈ ਚਾਹੁੰਦਾ ਹੈ, ਕਨੇ ਖਾਂਦਾ ਹੈ। ਤਾਂ ਦੇਖਾ ਇਸ ਕਈ ਲੋਕਾਂ ਜੋ ਅਸਾਂ ਰੁਜ਼ਗਾਰ ਕਮਾਉਂਦੇ ਵੀ ਦੇਖਿਆ, ਕਨੇ ਆਪਣਾ ਗੁਜ਼ਰ ਬਸਰ ਕਰਦੇ ਵੀ ਦੇਖਿਆ, ਬੜੀ ਖਰੀ ਆਮਦਨ ਹੈ। ਬਸ ਇੱਕ ਜਜ਼ਬਾ ਹੋਣਾ ਚਾਹੀਦਾ, ਕਨੇ ਮਿਹਨਤ ਕਰਨ ਦਾ ਜਨੂੰਨ ਹੋਣਾ ਚਾਹੀਦਾ। ਕੰਮ ਤਾਂ ਦੇਖਾ ਸਾਰੇ ਖਰੇ ਹੁੰਦੇ ਅਗਰ ਇਮਾਨਦਾਰੀ, ਸੱਚੀ ਲਗਨ ਕਨੇ ਕੀਤੇ ਜਾਣ। ਤਾਂ ਦੁੱਧ ਦਾ ਰੁਜ਼ਗਾਰ ਜਿਹੜਾ ਸਹਿ ਬੜਾ ਅੱਛਾ ਰੁਜ਼ਗਾਰ ਹੈ, ਕਨੇ ਇਸ ਆਮਦਨ ਵੀ ਠੀਕ ਹੁੰਦੀ, ਕਨੇ ਲੋਕਾਂ ਜੋ ਇਸ ਰੁਜ਼ਗਾਰ ਵੀ ਮਿਲਦਾ ਹੈ, ਲੋਕ ਜੁੜਦੇ ਜਾਂਦੇ, ਕਨੇ ਤੁਸਾਂ ਦਾ ਕੰਮ ਜਿੰਨਾ ਜਿਹਾ ਵੱਧਦਾ ਤਿੰਨਾ ਜਿਹਾ ਹੋਰ ਲੋਕਾਂ 'ਚੋਂ ਵੀ ਇਸ ਰੁਜ਼ਗਾਰ ਮਿਲਦਾ ਹੈ। ਤਾਂ ਦੇਖਾ ਇਹ ਰੁਜ਼ਗਾਰ ਦੀ ਅਸਾਂ ਦੁੱਧੇ ਦੀ ਗੱਲ ਕੀਤੀ ਹੈ। ਸੁਣਦੇ ਹਨ ਲੋਕ ਗੀਤ ਕ੍ਰਿਸ਼ਨਾ ਸ਼ਰਮਾ ਦੀ ਆਵਾਜ਼ ਵਿੱਚ।